ਕਿਤੋਂ ਮਨੀ ਖਾਂ ਕਮਹਾ ਵੇਖ ਖਾਂ ਕੋਟੇ ਕਰਮ ਕਿਸ਼ਨ ਅਗਰ ਕਿਸ਼ਨ ਰਾਖੀ ਸੁਧਮੀ ਮੈਂ ਹਰਮੀ ਸੁਧਮੀ ਹੱਸ